ਨਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ ਦਿੰਦਾ